0: ਅਸਲਾਮ ਵਾਲੇਕੁਮ
1: ਤਾਰੀਖ
2: ਮੇਰੇ ਕਿ ਆਸ਼ਾਰ ਸੈਪਟੈਂਬਰ ਦੇ ਹਾ 26 ਦੇ ਮੀਲਾ ਦਿਨ ਹਤੇ ਰਬੀਉਲ ਆਹਿਰ ਸਾਦਸ ਤੇ ਕਸਾਲਿਸ ਅਸ਼ੇ ਹੁਕੁਰ ਦੋਸ
0: ਫਿਸ਼ਕੇ ਮਿਦੀ ਆ ਦੋਹਾ ਕੀ ਵਾਰਾ ਫੋਰ ਗਦ ਕੋ ਦਾਣ ਦੋਹਾ ਕਾ ਕਮ ਮੇ ਬਲਣੇ ਦੇ ਹਾਸ ਕੋ ਤੇ ਕਮੀ ਮਿਟਮ ਛੁੱਟੀ ਕੇ ਫਹੁ ਬ੍ਰੇਕ ਦੋ ਮੇ ਹਫਤਾ ਬੰਦ ਕੇ ਐਵੇਂ ਮੰਮੀ ਥੰਤਣ ਗੋਸ ਓਲੇ ਫਰਿਆ ਤਕ ਮੇ ਹਰ ਦੋ ਮੌਸਮ ਸ ਕੋ ਮਸਰ ਕਾ ਰੰਗਲ ਕਮ ਲਫਾ ਕੋਰੇ ਵੇ ਨੀ ਹੈ ਮੌਸਮ ਕੇ ਮਾਲੂਮਾਤ ਤੇ ਸਰ ਮੇ ਸ਼ੋ ਕੇ ਤੇ ਕੋ ਮਸੀ ਸਾਵ ਕੋ ਬਲਾਲਣ ਮਿਹਾਰ ਹਮ ਗੈਮਸ ਮੀ ਮਾਲ ਸਰਹਦ ਮੀ ਗੇਮ ਮੀ ਸਾਬੰ ਐਰ ਵਾਰੇ ਕੋਲ ਗਨੁ ਜੇ ਮੀ ਆਦੋ ਨੇ ਮੇ ਮਰੰਗਲ ਕਾਉ ਮੇ ਬਲਨੇ ਆਦੀ ਐਵੇਂ ਮੀ ਦਾਤੁਰ ਤੋ ਕੁਰਵਾ ਫਰਾ ਤੋ ਕਹਿ ਨਮੇ ਸਮਾਰ ਬੋੜਾ ਮੌਸਮ ਸਮਾ ਕਰ ਦੇਵਾਣ ਕਮ ਉਮੀਦ ਮੀ ਕੋਰੇ ਨੀ ਦੇ ਕੁਰੇ ਸਫਾ ਕੋ ਦੇ ਤੋ ਮੌਸਮ ਗੇਮ ਮੇ ਫਹੋ ਗੇ ਮਾਲੂਮਾਤ ਤੇ ਸਰ ਮੇ ਸ਼ੋ ਗੇ ਤੇਰੇ ਹਿਮਣ ਆ ਦੇ ਨਾ ਦੇ ਗੇ ਤੁਰੰ ਤਫਾ ਤੇ ਕੀ ਬੈਠ ਕਾ ਇੱਕ ਕੁਰੀਆ ਤਾਂ ਇਹ ਹੁੰਦੇ ਨਾ ਬੈਰੂਮ ਗੇ ਫੁਰਸਤ ਤੇ ਸੁਣਨਾ ਦੋ
2: ਇਹ ਹੁੰਦੇ ਰੇ ਬੈਬਰਵਾ ਨੀ ਦੀ ਐਫ ਐਮ ਨੂ ਅਤੀ ਹੈ ਕੇ ਫੇਜ ਨਾ ਨੋਟ ਕੋ ਗੇ ਦੇ ਮਿਆ ਦੋ ਹਮ ਨੋ ਕੜੀ ਬਾਇਆ ਹਮਾ ਨਾ ਨੋਟ ਕੋ ਮੇ ਫੁਰਸਤ ਹੋਣਾ
0: ಆದ ಗಿನೇರ್ ಬಂದೆ ನನ್ ನೋಟ್ ಕೊಲ್ಲಂತಿದೆ ನೀ ಸಾಣಿ ನುವೆ ಚಾಂದೆ ಹಾರ್ ಬಂದೆ ನುವೆ ಚಾಂದೆ ಫುರ್ಸತ್ ದೇನಿ ದೆನ್ ಡಿ ಎಫ್ ಎಂ 91 ಮಿ ಪೇಜ್ ಮೆಸೇಜ್ ಕೊಲ್ಲಾನಿ ಪಿ ಎಸ್ ಎಂ ಏಯಾ ಇಂಗ್ ಏರ ದೆನ್ ಶಹುಮೇ ಬುಣ ಹೆಂಗ್ ಉಳಾಲ ಅಣ ರೀತ್ ಲವೆ ಅಡುವ ಹಾಲ ದೋಸ್ ತಾವ್ ಕೆ ವಾಹಕ ದಕ್ಕಾಲ ಹಮ ದೆನ್ ಅಣೆ ದೋಸ್ ರಂಗಳ ಫಾಶ ಫೇಶು ಮಟ್ಟಕ ಶಹುಮೆ ಮಿತ್ ಬಿ ವರ ತಯ್ಯಾರ ಮೇ ಹುನ್ ತಿರಿ ಕ್ಯಾ ತಯ್ಯಾರ ತೋ ಬಲಾಲ ಗುಳಾಲ ಮಿಕೇನೆ ಹೆಮೆ ಹಿಂಗ ಫಿಶ್ ಮಟ್ಟಕ ವರ ಫೋರ್ ಗದ ಲವೆ ಚಾಲ ಫಡ್ಮೆ ಬದ್ಲು ಕೊಲ್ಲಾಳ

0: Assalamualaikum. Shahu.
1: Haan, parabari Shahu rangal.
0: Gading agadi 30 minute kuriyam midani Raj Henduna program kommedo kwes amarnu agadi thiriha hamai kuriyadan de mi shoga baruam benuwa farata kunna not kolawani PSM ya medo eriko DFM nodi hekka mi message kolage nan not kogam baruwa benuwa farata kun
1: ਦੇ ਮੇਦੋ ਕੇ ਸ਼ੋਸ਼ ਸ਼ਾਨੀ ਫਾ ਕੋ ਲਗਤ ਨੋ ਗੜ ਤੀਰੀ ਸਿੰਘ ਮਹਾ ਮੈਂ ਆਪਣੇ ਕੋਰੀਆ ਗੰਦਾਰ ਤਾ ਫਾ ਤੇ ਇੱਕ ਇੱਕ ਬੈਤੇ ਹਿਮਣਾ ਲੈ ਗੇ ਕੋਰੀਆ ਮੇ ਗੰਦਨੀ ਦੇ ਮਿਹਾ ਹਿਸਾਬੋਂ ਫੁਰਤਮ ਬੈਵਰੀਆ ਆ ਵਾਹ ਕਦਕ ਕਾਲਾ ਨੇ ਅਸਲਾਮ ਅਲੈਕੁਮ
2: ਵਾਲੇਕੁਮ ਸਲਾਮ
1: ਅਜ਼ਲਾ
2: ਓਏ
1: ਮਿਹਾ ਪੋਲਾਈਟ ਕੁਝ ਕਾ ਦਿਮਾਗ ਵਿੱਚ ਕੰਮੇ ਫਹਰ ਕੋ ਲਵਣੀ ਮਾ ਫੈਸ ਅਸਲਾਮ ਅਲੈਕੁਮ ਸ਼ਾਨੀ ਕੀ ਆਣੀ ਮੇ ਤੇ ਕੀ ਆਣ ਗਲ ਦੋ
2: ਐਵੇਂ ਸਰਗਲ ਗੋਤੇ ਕੇ ਦੋ
1: ਆਈ ਤੇ ਗੋਤੇ ਮੁਲੇ ਦਸ ਕੋ ਬਾਜ਼ਲਾ ਮੈਨ ਨੋ ਵੇ ਕਹ ਕੰਗ ਮੇ ਕੋਲ ਮੈਂ ਹਮ ਨਗਾ ਗੋਤੇ ਹਾਲੋ ਐ ਨੋ ਗੋਣ ਅਸਲਾਮ ਅਲੈਕੁਮ ਕੀ ਆ ਬਲਾ
2: ਵੇ ਯਾਰ ਸੀਮਿੰਗ ਕੀ ਵਸਾਰੇ
1: ਸਲਾ ਤੋ ਗੜਨਾਰੇ ਦੋ ਇਹ ਰੰਗਲਵਾ ਕੇ
0: ਨੋਨੇ ਸਾਲਾਂਗਵਾਲਾਂ ਜਿ ਹੈਣਦਾ
1: ਆ ਸ਼ਾਹੂ ਬੁਣੀ ਇਹ ਬੁਣਾ ਗੋ ਤੱਕ ਕੰਕੰ ਕੁਰਾਣੇ ਨੋ ਅਜਲਾ ਸਾਲਾ ਨੁਗੋਵੀ ਮੈਂ ਸ਼ਾਹੂ ਬੁਣੀ ਗੁੱਪੁਣੇ ਲਾਸ਼ੇ ਹੈ ਅਜਲੇ ਨਾ ਦਾ ਕੋ ਲੇ ਤੇ ਗਾ ਮਗੂ ਸਤ ਗਾ
2: ਰੰਗਲੋ ਇੰਗੇ
1: ਆ ਤੇ ਹਿੰ ਬੁਣੇ ਤੋ ਦੇ ਗਾ ਸੇ ਕਾ ਕੰਕੰ ਸ਼ਾਹੂ ਕੁਰੇ ਨੀ ਰੰਗੜੇ ਬੁਣੀ ਮੈਂ ਹਾ ਇਲੀ ਬੇ ਉਫਾਵਿਸ ਬੁਣਾ ਕਰਨੇ ਗੇ ਹਾਗੇ ਗਾ ਤੋ ਦੇ
2: ਮੀ ਹੁੰ ਗੋਵੀ ਇਸੇ ਪੁਆਇੰਟ ਤੇ ਉਲਾਨੀ ਹਾਲ ਕੀ ਨੇ
0: ਹਾਲ ਰੰਗਲੋ ਅਜਲਾ ਗਾ ਹਾਲ ਕੀ ਨਤਾ
2: ਹਾਲ ਹਮ ਵਾਰੇ ਦਾ
0: ਕੀ ਕੋਲਣੀ ਮਿਗੜੀ ਗਾ ਵਾਰ ਵੈਚ ਹੈ ਤਾ ਕੋ ਨਹੀਂ ਹੋਣੀ
2: ਵੈਚ ਹੈ ਤਾ ਕੋ ਮੇਰੇ
0: ਕੌਣ ਤਾ ਤੀਨੀ
2: ਬੀਚ ਦਾ
0: ਬੀਚ ਦਾ ਹੁਕਰ ਤੋ ਬੀਚ ਕਾ ਹਮ ਹਿਫਸੇ ਕੋਲਾਂ ਗੋਸ ਤੋ
2: ਵਰ ਹਿ ਜਾ ਬੋ ਬੇਟਾ
0: ਹਮ ਕੋ ਦੰਤ ਹੁਕਰ ਤੋ ਬੀਚ ਆ
2: ਮੋ ਕੋ ਬਾਈ ਫਰਾਂ ਆ ਦੇ ਵੇ ਕਮੀ ਅਰ ਦੇ ਮੇਰੇ ਨੀ ਤਨਾ ਗਸ
1: ਮੜ ਕੋ ਬਮੀ ਟਿਬੋਨੀ ਹਮ ਹਿਫਸੇ ਕੋਲਾਂ ਤੇ ਵੈਗਾ ਦੇ ਰੋ ਬੀਚ ਨ ਕੋ ਮਲਾਂ ਤੀਨੀ ਬਰਾਬਰ ਮੂਸੁੰਦਾਣੀ ਕੁਰੀਆ ਦੋ ਅਜਲਾ ਇੰਗੇ ਤਾਂ ਕੁਰਿੰਗ ਅਮੀਂ ਉਰਲਾ ਅਜਲਾ ਅਜਲਾ ਬੁਣਾਰੰਗ ਮੈਂ ਫੁਰਤਮੈਸ ਬੋਲਾਂਗਣੇ ਤਾਂਕੋਲ ਕੁਰਿੰ ਦੋਸਕੋਲੇ ਤੀ ਅਜਲਾ ਯਾ ਵਾਹ ਕਾ ਤੱਕ ਨਿਆ ਬਤਸ ਕੋਮਸ ਮੁਬਾਰਾਤ ਇਕ ਕੋਮਸ ਪ੍ਰੈਕਟਿਸ ਇਕ ਵਾਹ ਕੇ ਦੇਖੇ ਵੇਨੇ ਮੈਂ ਹਰ ਐਮ ਮਦੁੰ ਦੱਕ ਵਾਹ ਕੇ ਕੀ ਏ ਦੋ
2: ਤੀ ਮੁਬਾਰਾਤ ਹੋ ਗਏ ਵਾਹ
0: ਇਕ ਮੁਬਾਰਾਤ ਤਾਂ
2: ਮੈਂ ਹਰ ਕੋਨੇ ਤੇ ਮੇ ਦੋਸਕੋਲ ਮੁਬਾਰਾਤ ਹੀ ਵਣ ਵਰਾ ਫੇਸ਼ੇਨੇ ਇਕ ਹੁਲੇ ਕਬਸ ਦੋਦਾ ਮਿਹਾਰਾ
1: ਨਾ ਐ ਵਾਹ ਕੇ ਏ ਮਿਆ ਸੋਫੇ ਤੇ ਸਵਾਲ ਕੀ ਨ ਬਾਏ ਕੋਂਕਾਲ ਬਦਲੇ ਬਾਏ ਹਯਾਤ ਮਿਗੇਨੇ ਇਹ ਹਕੀਕਤ ਕੋ ਵਰ ਰੰਗਲ ਕਮ ਦੋ ਇਹ ਮੀ
2: ਹੁਲੇ ਗਰੀ ਦਾਣਾ ਮੇ ਮਿਦਵਸ ਕੋਲੋ ਇਹ ਹੰ ਵੜ ਜਸ ਸਾਲਾ
0: ਮਿਦਵਸ ਕੋਲੋ ਰਸ਼ਮ ਬੇਰ ਗੋਲੇ ਤੀ ਦੋ
2: ਨੋ ਨੋ ਇਹ ਵੇ ਨੇ ਨੋ ਵਰ ਸੋਹਰੇ
1: ਇਹ ਸ਼ਾਣੀ ਵੇ ਨੇ ਨੇਗੇ ਨੀ ਨੋ ਮੇ ਨੁਲਾ ਕੋ ਪੂਰੀ ਗੇ ਹੋਲੇ ਨੇ ਅਜ ਲਾ ਮੀ ਹਿਤੰਗੇਰੀ ਇਹ ਦੀਏ ਕੋ ਮਿਸ ਰਸ਼ਕ ਅੰਨਾ ਨੇ ਦੋ ਹੁੰਦੋ ਹੱਦ ਤਰਾ ਹਰ ਮੈਨ ਵਣੂ ਕੇ ਨੀ ਤਾ ਕਣ ਮਚੰਗਾਰਾ ਇਹ ਮੋਲਲਾ
2: ਤੇਗਾ ਨਿਹਾਰੂ ਕੋ ਮੇ ਮਾਜੂ ਦੂਰ ਬਾਈ ਫਾਰਾ ਹਮ ਕਾਡੂ ਗਾਦੇ ਸੜ ਹਾਲੇ ਤਗਾਦੇ ਇਹ ਵੀ ਬਣਾਉਣਾ ਨੇ ਸੈ ਸ਼ੁਰੂ ਗੋਤੇ
1: ਆ ਇਕ ਮਕੂ ਮੀ ਫੂਰਾਣੇ ਵਰਾ ਗੋਬੜੋ ਚ ਨੋਣਾ ਨਬਦੋ ਸ਼ਾ ਅਜ਼ਲਾ ਕਰੇ ਬੁਣਾ ਵਾਹ ਕੇ ਕਿ ਤੰਮ ਮੇ ਮਜਬੂਰੀ ਹਾਲਤ ਵੀਸ ਫੂ ਤੇ ਕੁਰੰਦਾ ਕ ਮੇ ਕੁਰੇ ਵੇ ਨੀ ਮੀ ਹਾ ਸਲਾਮਤ ਤੇ ਹਿਸਾਬ
2: ਕ ਇਹ ਵਾਰੋ ਵੀ ਮਕ ਦਿਨਾਰਾ
1: ਓਕੇ ਦੇ ਰੰਗਲ ਹੈ ਮੇਂਗੇ ಕೊಬದ ಮಿಯದು ಕಿಹಾಯರು ಕು ರಶ ದಣಿ ಅಮರ ಮಿಯದು ದಾಂತ ತಿಯೇನು ನಿ ಮಾದಮ ದಾಂತ ತಿ
2: ಮಾದಮ ದೈ ಗೆ ಐ ಇ ಹಾವಿರು ಮಾದಮ ದಾಣ
1: ದಾರಿ ಫುಲ್ ಕ್ಯಾರಿಯ ಓಕೆ ಓಕೆ ಎಮಿ ಮ ದೆಂ ದಾರಿ ಫುಲ್ ಸಲಾಮ್ ಓಣಾ ತಿಂಗೆ
2: ಆ ಬಣಾ
1: ವದ್ದೆ ಮರ ಉಫಾವರಿ ವಾಹಕೆ ಕೊಮ್ಮೆ ಕಸ್ತಿ ಬುಣಿ ದಾರಿ ಫುಲ್ ಕ್ಯಾರಿಯ ಆಸೆ ಸಮ ಬೀಚ್ ಅನ್ನು ಕುಮಲ ಹುಡುಕೋ ಹಿಂಗ್ ಹಮ ಜಸ್ಸಾಲ ತಿಹೆಂಗ್ ಉಳೇ ತಿ ವಸ್ತಿ ಹಮ ವರ ರಂಗಳು ಕಮ್ಮೆ ಅಜ್ಲಾ
2: ಅಷ್ಟು ದಿನ ಕುದಿನ ತಂತ ತಿಬಜ ಆದಿವೆಡದ ಹೆಂದರು ಕಾದಿ ಆದಿವೆ ಕಾಲ ಹಾಲತೆ ಹೋಯ್ಜಿ ಹಮ ಆದಿವೆಡ ಸ ಏನ ತೊಳು ತೆರವಿ ಪಾಸೇ ನಿಹಾರು ದತ್ರು ಫತ್ರು ಸೇ ಒಳ್ಳಗ
0: ಅಜ್ಲಾ ಕೊಂಗ ತೊಳೆತ
2: ರಾ
0: ರಾ ತೊಳು ರಾ ತೊಳು ಕೇವಲ ರೀತಿ ರತ್ತಂಗ ಹೋಗೋದು
1: ರಾತ್ರಿ
2: ಕವಿಯಣಿ ಗೊಂಡೊಳಗನೆ ಮಾರಿತಿ ರತ್ ರೀತಿ
1: ಕಂದ ಸೆವ್ವರಿಗೆ ಮೀ ಹುಂದೋ ಮೇವಳೆನಿ ಈಗ ಕುರಾ ತೊಳು ಪ್ರಮೋಟ್ ಕುರ ಅನಕ ಕ್ಷಮೆಯನ್ನ ತೊಳು ಪ್ರಮೋಟ್ ಕುರ
2: ಅಡೆಂಗ ಬಡ ನ್ಯ ಗುದುರತಿ ವರ ರೀತಿ ವಾಡಕ
1: ರಾ ತೊಳು ಆ ಅದೆ ತಿಬುಣಿ ಏಕಲ್ಲ ನೋ ಗುದುರತಿ ಗುದು ರಾ ತೊಳು ಶ್ರೀತಿ ವಾಣಿಂಗೆ ರಾ ತೊಳು ಅನು
2: ಬೆಚ್ಚ ನೋಡೆ ಬಿಬುಣಿ ಯಾ ರಾ ತೊಳು ಬಿಹ ಕಬರ ಬಡ ಬಾರ
1: ಬಾರ ಆ ಅರಾನೆ ಬರ ಕೊಮ್ಮೆ ಸೆಬ್ಬೆ ಕುವಾಣೆ ತದಿ ಫಾವ್ ಕೋರ
2: ನಿಂಗೆ ದೆಂ ಕೀವೆಗೆಂ ಕಂದ ಅದಿ ಫಾವ್ ಕೋರ ನೀ
1: ಅಜ್ಲ ಹಿಂಗ ಬಲಾವೆ ಅದಿ ಮಾಲೆ ಜಹಿದ ಮಕೊಲ್ ನವೆ ಜಹಾಲ್ ದೇಮೆ
2: ಕೊಲ್ಲ ಮಿತಹಾಲ್ ಅಸು
0: ನಾಜಿ ಅಡವಂತ ಇನ್ನಾಣಿ
2: ನಾಜಿ ಅಮಕ ಅಡುವ ಹಣ ಏನು ಗಡಿಗ
1: ಈ ಕಲಾ ಯಾನು ಲಾಗಲ ವೇತ
2: ನೈ
1: ನಾವು ಮಿದು
2: ನಾವು ಮಿದು
1: ಎವೆನ್ ಹೆಂ ಜಾಫಸ್ ಓಕೆ ಅಸ್ಲಹಮಿ ಮದಾವ ಜಹಾಲ್ ದೇನ ವರ ಉಫಾವೆ ಜೆಂಗೆ ಬದ್ದಲ್ ವಿಮ ವಕೀಲ

0: ਸੁਣਵਾ ਦੀ ਹੈ ਕਿ ਮੈਗਾਹਰਟਸ ਦੀ ਵਹੀ ਐਫਐਮ ਮੈਂ ਦੁਰਨਾ ਮਾ ਦੋ ਵਗੋ ਤੂੰ
1: ਨੋਦੀ ਹੈ ਕਿ ਮੈਗਾਹਰਟਸ ਦੀ ਵਹੀ ਐਫਐਮ
2: ਅੱਲਾਹੁ ਅਕਬਰ ਅੱਲਾਹ